0: ਲਓ ਕੀ ਬੋਲੋ ਮੈਂ
1: ਹੇਮਸ ਨਦਾਈਸ ਪ੍ਰਵੀਨ ਮੰਨੀ ਉਟਾ ਕਾਲਜ ਕੋ ਕਿਦਾ ਸਾ ਜਦ ਇਹਰ ਬਨ ਮੇਰੇ ਪਤੀ ਲਾਇਕ ਲਾਇ ਗੋਰਦਿਓ ਮੈਂ ਤਾਂ ਕੁੱਤੀ ਛੋਟੀ ਬੋਨੀ ਸਕੀ ਮੇਰਾ ਤਾਂ ਮਨ ਬੋਲ ਦੇ ਨਾ ਮਾਨੀ ਰਾ ਉਸਨੇ ਨੇ ਮੇਰਾ ਫੋਟੋ ਵੀਡੀਓ ਔਰ ਕੁਛ ਤੋਂ ਕੁਛ ਤੋਂ ਬਣਾਇਆ ਰਾ ਬ੍ਲੈਕਮੇਲ ਕਰਨਾ ਖੋਲ ਦੀ ਸਦਾਈ ਯਦਿ ਉਸਨੇ ਬਾਨੀ ਕੋ ਮਾਨੀ ਨਾ ਬਾਨੀ ਤੇ ਸਭੇ ਫੋਟੋ ਔਰ ਉਸਕੋ ਸਾਥੀ ਹਲਾ ਪੜੇ ਦਿਨ ਚੁ ਬਾਨੀ ਰਾਏ ਕੁਛ ਯਦਿ ਇਸ ਤੋਂ ਬਾਹਰ ਬਾਨੀ ਤਾਂ ਮੈਂ ਕਾਲਜ ਜਾਣ ਤੱਕ ਕਿ ਮਾਰ ਦਿਨ ਚੁ
0: हेर रमिला अब हामीले प्रहरी चौकी गएर प्रहरीको सल्लाह बमोजिम जानु पर्छ तिमी टेन्सन नले त त्यसले तिमीलाई केही पनि गर्न सक्दैन बरु तिमी यस्तो गर न तिमी त्यो केटालाई केही कुरामा भुलाइराख हामीलाई यस्तो बेला सहयोग गर्ने भनेको प्रहरी मात्रै हो म एकछिनमा आउँछु तिमी रेडी हुँदै गर ल है